ਨਰਿੰਦਰ ਕ੍ਰਿਮੇਨਾ ਦਾ ਸਚੂਤ ਟੂਗੇਕਾ ਆਕਾਸ਼ਵਾਣੀ ਦੇ ਹਿੰਦੀ ਤੰਗ ਅੰਗਰੇਜ਼ ਨਾ ਸੁਲਕੁਨ ਸਨਾ ਜਾਦਿਨ ਟੂਕ ਤੰਗ ਸਕਰਮਸ਼ਚੂਕਾ ਗਮਿਉਲ ਪੇਸਟ ਕਟਲੋਨ ਡਿਗ੍ਰਿਮ ਸੰਚਸ ਤਾਪੁਲਿਨ ਦੇ ਡਿਗ੍ਰਿਮੇਨਾ ਸਕੋਲਾ ਚਾਜ਼ੋਂਪੇ ਦੁਮਤੰਗ ਦੁੰਚਸ ਸਕੋਲਾ ਤਮਦਲ ਸਨਾ ਜਾਦਿਨ ਸਵਾਂਗ ਨੂਰਬੀ ਸਰ ਕਨੇਲੋ ਯਾਨਾ ਡਿਗ੍ਰਿਮੇਨਾ ਸਕੂਸ਼ਪਸ ਸਿਰਿੰਗ ਲਾਮੋ ਤੰਗਿਆਂ ਪੋ ਟਿਵਾਟਿਲਾਨ ਸਨਾ ਜਾਦਿਨ ਡਿਗ੍ਰਿਮ ਫੁਲਕਾਨ ਕੌਂਚੋਕਟਾਸ਼ੀ ਯੰਗ ਡਿਗ੍ਰਿਮ ਕੋਡਿਕਸਾਦ ਕਨ ਸੋਨਾ ਮਾਂਚੂਕ ਟੂਕ ਤੰਗ ਸਕਰਮਾ ਜਿਪਚੁਕਾ ਮਗਮੀ ਕਰਦੋਂ ਡਿਗਰੀ ਮੇਨਾ ਫਿਲ ਮੇਲੋਰਿਕ ਲੋਨ ਤੰਗ ਸਕਰਮਾ ਚੁਣੇਕਾ ਲਾਦਕ ਸੇਨਾ ਨਾ ਸੁਲਤਾਂ ਡੇਲਚੇ ਲੋਨ ਤੰਗ ਫੇਦੇਕਾ ਟੁੰਡੂ ਬਾਂਗ ਮੋਤੰਗ ਚਰਿੰਗ ਰੋਲਕਰ ਗੁਣ ਸਾਲ ਕਨੇ ਲੋਰਿਕ ਸੰਚਸ ਲਾ ਫੁਲਿਨ ਲੋਨ ਤੰਗ ਸਕਰਮਾ ਜਿਪਚੁਕਾ ਆਕਾਸ਼ਵਾਣੀ ਸੇ ਨਗਰਨੇ ਉਰਦਨਾ ਨਾ ਸੁਲਤਾਂ ਤਪਸਰਾ ਦੇਰਿੰਗ ਸਾਨੀ ਸੁਤੋਦ ਗਿਆਦੇਕਾ ਪੋਮੋਗੁਣੀ ਫੇਰੀ ਕ੍ਰਿਮ ਪੋਮੇ ਜਿਕਸਤਨ ਸੰਚਸ ਲਾ ਫੁਲਿਨ ਗਿਆਤਾਂ ਫੇਦੇਕਾ ਗੁਲਜ਼ਰ ਅਹਿਮਦ ਤੰਗ ਠੋਪਾ ਗੁਣ ਸਾਲ ਕਨੇ ਬਲਟੀ ਗਜ਼ਲਰਿਕ ਗਿਆਤਾਂ ਸਕਰਮਾ ਜਿਪਚੁਜਾਨੇ ਗੁਣਾ ਫਤਸੁਪਾ ਆਕਾਸ਼ਵਾਣੀ ਦੇਲੇਨੇ ਸਮਾਚਾਰ ਸੰਧਿਆ ਨਿਊ ਸੈਟ ਨਾਈਨ ਯੰਗ ਤਿਸ ਦਿਨ ਨੇ ਉਰਦਿਨ ਅਨਾ ਸੁਲਕੁਨ ਯੰਗ ਦਿਨ ਸਾਨੀ ਸੁਤੋਦ ਗੁਣਾ ਫੇਦੇਕਾ ਸੋਨਮ ਸਪਾਲਜਸ ਤੰਗ ਮੁਰੂਬ ਡੋਲਮਾ ਗੁਣ ਸਾਲ ਕਨੇ ਜੁਮ ਲੁਰਿਕ ਸੰਚਸ ਲਾ ਫੁਲਿਨ ਡਿਗ੍ਰਿਮ ਤੰਗ ਪੇਨਾ ਥੋਰੇਂਗਾ ਦੋਈ ਛੁਤੋਦ ਲੁਨ ਤੰਗ ਸਕਰਮਾ ਸੁਮਚੁ ਸੋਕ ਨਿਸੇਕਾ ਓਜ਼ਰ ਲੁਨ ਤੰਗ ਸਕਰਮਾ ਸੁਮਚੁ ਸੋਕ ਦੁਨਿਕਾ ਨਾਜੀ ਡਿਗ੍ਰਿਮ ਗੁਣ ਸਕੋਰ ਲੁਨ ਤੰਗ ਸਕਰਮਾ ਜਿਪਚੁਕਾ ਤਤਮਨਾਂ ਜਿਨੇ ਡਿਗ੍ਰਿਮ ਮੇਨਾ ਸਕੁਲਾ ਸਤੰਜਨ ਡਾਡੁਲ ਤੰਗ ਸਿਰਿੰਗ ਟੁਨ ਡੁਬਕੁ ਨੇ ਫੁਲਕਾਨੇ ਸੁੰਗੁਰ ਮੁਹੰਮਦ ਹੁਸੈਨ ਏ ਫੁਲਕਾਨੇ ਨਾਦੇ ਸ਼ਰੀਫ ਯੰਸਤਿੰਗ ਜੁਪੇਕਾ ਸੋਨਮਾਂ ਮੋਤੰਗ ਠੋਪਾਵੁਨੇ ਫੁਲਕਾਨੇ ਛੋਸਲੋ ਸਨਾ ਜਾਦਿਨ ਗਿਆਦੇਕਾ ਆਕਾਸ਼ਵਾਣੀ ਦੇਲੀਨੇ ਸਮਾਚਾਰ ਪ੍ਰਭਾਤ ਤੰਗ ਮਾਰਨਿੰਗ ਨਿਊਜ਼ ਗਿਆਤੰਗ ਫੇਦੇਕਾ ਪਦਮਾ ਚੁੰਡੋਲ ਤੰਗ ਠੋਪਾਵੁਨੇ ਸਲਕਾਨੇ ਜੁੰਗ ਲੋਰੀ ਥੋੜੇਗਾ ਤੋਈ ਚੁਚੋਤ ਉਰਗੁਕਾ ਲਾਦਾਖ ਸਨਾ ਨਾਸੁਲ ਗੁਨਾਸਕਰ ਮਸ਼ਨੇਕਾ ਸੇਪੇ ਦੇ ਲਾਸਟ ਨੈਸਕੁਲਾ ਨਾਸੁਲ ਗੁਨਾਸਕਰ ਮਸ਼ਚੁਕਾ ਸਵਾਂਗ ਡੋਲਮਾ ਤੰਗ ਲੋਬਸਾਂ ਡੋਲਮਾ ਗੁਨੇ ਸਲਕਾਨੇ ਤੈਂਸਾ ਲੋਰੀ ਗੁਨਾ ਫਿਟਨੈਸ ਚੂ ਚੁਪਾ ਫਿਲਮੇ ਲੋਰਿਕ ਯਾਂ ਥੋਰਿੰਗਾ ਤੋ ਚੂਜ਼ੋਤ ਸ਼ੁਨਿੰਗ ਇਮੇ ਚੂਜ਼ੋਤ ਚੁੰਗੀ ਸੁਪਾ ਐਫ ਐਮ ਗੋਲਡ ਡੇਲੀ ਸਨਾ ਜ਼ਦਿਨ ਇਮੇ ਚੂਜ਼ੋਤ ਚੁੰਗੀ ਸਿਕਾ ਫਿਲਮੇ ਲੋਰਿਕ ਚੁੰਗੀ ਨਾ ਫੇਦਿਕਾ ਐਨ ਸੀ ਈ ਆਰ ਟੀ ਚਿੰਦਕ ਤਤ ਕਨੇ ਡਿਗ੍ਰਿਮ ਉਮੰਗ ਸੰਚਸ ਲਪਲਿਨ ਚਿਗੇਕਾ ਆਕਾਸ਼ਵਾਣੀ ਦੇਲੀ ਨੇ ਹਿੰਦੀ ਤੰਗ ਅੰਗਰੇਜ਼ ਨਾ ਸੁਲਗੁਨ ਚਿਕ ਤੰਗ ਸਕਰਮਾਸ ਚੁਕਾ ਮਗਮੀ ਖਤੋਂ ਡਿਗ੍ਰਿਮ ਨਾ ਫਿਲਮੇ ਲੋਰਿਕ ਚਿਕ ਤੰਗ ਸਕਰਮਾ ਗਪ ਚੁਕਾ ਆਕਾਸ਼ਵਾਣੀ ਦੇਲੀ ਨੇ ਉਰਦੇ ਨਾ ਨਸੁਲ ਗਿਸਕਾ ਮੇਡੀ ਨਿਊਜ਼ ਗਿਸ ਨਸਕਰਮਾ ਚੋਇਕਾ ਦੁਪਹਿਰ ਸਮਾਚਾਰ ਗਿਸ ਨਾ ਫੇਦੇਕਾ ਸਕੁਲਾ ਸਤੰਜਨ ਪਾਲਜੋਰ ਯਾਂ ਤਿਸ ਦਿਨ ਨੇ ਸੇਵਾਂ ਡੋਲਮਾ ਗੁਨੇ ਸਾਲ ਕਨੇ ਜੁੰਗ ਲੁਰਿਕ ਸਨਾ ਜਦੇ ਯਾਂ ਥੋੜੀ ਗਿਮੇ ਚੁਤੋ ਗਿਸ ਨਸਕਰਮਾ ਗਪ ਚੁੰਗਾਇਕਾ ਰਾਦਾ ਸਨਾ ਨਸੁਲ ਸਨਾ ਜਦੇ